0: हेलो हेलो
1: हेलो,
0: हेलो, गुड आफ्टरनून
1: गुड आफ्टरनून।
0: गुड आफ्टरनून, कहाँ आई बीरा बनो?
1: हम तो जरा भी वही खाते हैं, मखार का जो सापम मेंटोन है।
0: सापम मेंटोन कौन? होय होय, मेंटोन करम बुआफम थंबीगनी ऐसे। गुड आफ्टरनून लेडीज के थोरम द कॉल तो बीरक पा।
1: नहीं ऐसे खाया नहीं आते।
0: ओके, ताब कितंग वाट प्रा?
1: आओ।
0: होय होय, ताबीर अपने ताबीर एक कौन?
1: Oh,
0: oh, that's right. I'm
1: going to go to the house. I'm going to go to the house. I'm going to go to the house. I'm going to go to the house. I'm going to go to the house. I'm
0: Adubangku nasi pangai si madi layak perbani, hai nlo rasa kau.
1: Oh,
0: oi pangling ai si dah.
1: Iya, mungkin orang ini nak ada dia mungkin pangai na.
0: Oh,
1: sebenarnya cuma kemarin tu wajah no awak ni wap pang tu wajah, kau cai no wajah la, nanti phone tu hong bukan wajah la.
0: Madu madi, aku kau ini hijab angam dulu kau, hong bukan phone tu sehek pang bu sumayaui, ada kita angga sehek aku ini nak ada bu sehek mayaui kau.
1: Oh,
0: ah. Kai diam lagi memton sing asi call to birak pasti bukan ambo afam atau pertambi kan ni habio.
1: Jo je saya ko je sing ma sing wan na lagi matang ko oi banina ne nong sing chu ra sa ji wa wan ne na ko ji lai kai ji pokri je.
0: Mhm.
1: Amat ta sizen na dre aduna lai kai pokri je thai na lai sa bi ma sa sai na ko akoi na lai chari ne sing je so kana sizen na me ho ji jam bo sizen na dre pada ne ba kai ma yam sing ji na pokri
0: ที่เจริญนะเสียงคนตัวบีระดีซึ่งเลยไม่ใช่มาดีคุยมายามปุ่นละปุ่นนะคนนั้นมีนะบ้างมาจังยี่กว่ายุ่มแต่สมัยเรียนอาศัยกี่ไม่บ้านะมาซาสิงฟันดิ้งเฮ้ยเรื่องสุเหกมาซาสิงสินะพารักตระกันดีมามามาป่าดงเฮ้ยวารีบันเดียบกว่าอะดูเมมต้นใครเดียวไม่ก็ยี่สิบุซึ่งกินนะแต่บ้านุ่งไอ้บ้ามาเป่ากันที่เลยบินดับรอ
1: เดี๋ยวจะตาไปก็มาเดี๋ยวจะตาเดี๋ยวมันงามชันดีพี่ทำเลยโอ้ยโอ้ยยำทูนยังนะพี่ผัสผัสจะว่ามายำสาบีแต่นะพอสิทธิ์พะโบอีบิวให้บ่ว่าฟังใจคุยยังไม่ใกล้เด็กสุดทำเจริญก่อน
0: Matangi caller ngai zabo ina ina mahari buffel madu degi sayama lantok cheri saisagli basing pusparani kabira danubi arbin choibam amade roshan thautam sairing ba rasmani ayakpam shairang ba nanau sagolmang mayampuna sangmina baisay ase taminase